ਟੋਬ ਨੰਬਾ ਟੇਰਿੰਗ ਕ ਰੇਜ਼ਾ ਨਿਮੀ ਮਿਸਲ ਲੀਤੀਨਾ ਟਿੰਦੂ ਦਰਚੀਵੀ ਲੁਯੇ ਖਾਜੀ ਦਰਿਸ਼ੀਨੇ ਜੀ ਨੰਬਾ ਜ਼ੰਜੂ ਟੋਬੋ ਯੋਂਵੀ ਰੇਵਾ ਯੋ